0: are watching India Today.
1: The faction war within the Punjab Congress is in full view ahead of the 2027 assembly elections. Supporters of former Punjab Chief Minister Charanjit Singh Channi raised loud Channi Zindabad slogans, triggering an awkward moment for the state leadership. Senior leader Razia Sultan rebuked the party workers, and Punjab Congress Chief Amarinder Singh Raja Waring stepped in with damage control, urging supporters to refrain from any kind of sloganeering. Channi has struck a conciliatory note as well, saying Congress must function like a bouquet, carry every leader along and avoid alienating their senior leaders. He added that the final decision rests with the party high command and that he would discuss the issue with Waring himself. But Punjab Chief Minister Bhagwant Mann has seized the opportunity to target the Congress, saying infighting continues unabated. Mocking the party, Mann said, "We sit on chairs, but the Congress throws them." Mann has also accused the Congress of neglecting Punjab and nurturing corruption and drug culture in the state.
2: ਮੈਂ ਪੰਜਾਬ ਪੁਲਿਸ ਨੂੰ ਵਧਾਈ ਦੇਣੀ ਚਾਹੁੰਦਾ, ਮੈਂ ਪ੍ਰਸ਼ਾਸਨ ਨੂੰ ਵਧਾਈ ਦੇਣੀ ਚਾਹੁੰਦਾ, ਬਹੁਤ ਸਾਰੇ ਡਿਪਟੀ ਕਮਿਸ਼ਨਰ ਅਤੇ ਬਹੁਤ ਸਾਰੇ ਐਸ ਐਸ ਪੀ ਇਸ ਵਕਤ ਔਨਲਾਈਨ ਸੁਣ ਰਹੇ ਨੇ, ਬੜੀ ਸਾਰਿਆਂ ਦੀ ਪ੍ਰਾਪਤੀ ਹੈ। 70,000 ਬੰਦਾ ਗ੍ਰਿਫਤਾਰ ਕੀਤਾ 500 ਦਿਨਾਂ 'ਚ, 70,000 ਬੰਦਾ ਨਸ਼ਾ ਤਸਕਰ ਜਿਹੜੇ ਸੀਗੇ। ਸੋ ਸਭ ਤੋਂ 13,000 ਪਿੰਡਾਂ 'ਚ 125,000 ਵਲੰਟੀਅਰ ਜਿਹੜੇ ਨੇ ਉਹ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਹੋਏ ਨੇ। ਇਹ ਹੋਰ ਕਿਸੇ ਪਾਰਟੀ ਤੋਂ ਨਹੀਂ ਹੋਣਾ ਸੀ, ਉਹ ਤਾਂ ਆਪਸ 'ਚ ਲੜਾਈਆਂ ਲੜੀ ਜਾਂਦੇ ਆ, ਤੁਸੀਂ ਦੇਖ ਲਿਆ ਹੋਣਾ ਕੱਲ੍ਹ ਕੀ ਹੋਇਆ ਉਹਨਾਂ ਦਾ, ਕਾਂਗਰਸੀਆਂ ਦਾ। ਆਪਾਂ ਕੁਰਸੀਆਂ 'ਤੇ ਬਹਿਨੇ ਹਾਂ, ਉਹਨਾਂ ਦੀਆਂ ਕੁਰਸੀਆਂ ਚੱਲੀਆਂ ਨੇ। ਉਹ ਤਾਂ ਕੁਰਸੀ ਦਾ ਰੌਲਾ ਹੀ ਕੁਰਸੀ ਦਾ ਉਹਨਾਂ ਦਾ, ਉਹ ਤਾਂ ਉਹਨਾਂ ਨੂੰ ਕੋਈ ਪੰਜਾਬ ਪੰਜੂਬ ਨਾਲ ਫਿਕਰ ਨਹੀਂ। ਇਹੀ ਤਾਂ ਹੈਗੇ ਨੇ, ਅਕਾਲੀ ਦਲ ਨਸ਼ੇ ਲੈ ਕੇ ਆਇਆ, ਕਾਂਗਰਸ ਨੇ ਨਸ਼ੇ ਪ੍ਰਮੋਟ ਕੀਤੇ। ਕਾਂਗਰਸ ਕਰਪਸ਼ਨ ਲੈ ਕੇ ਆਈ, ਅਕਾਲੀ ਦਲ ਨੇ ਪ੍ਰਮੋਟ ਕੀਤੀ ਭ੍ਰਿਸ਼ਟਾਚਾਰ। ਇਹ ਤਾਂ ਆਪਸ 'ਚ ਮਿਲ ਕੇ ਚੱਲਦੇ ਆ,
3: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਲੇਕਿਨ

0: TuneIn Radio brings the world of radio straight to you. Music, news, sports, podcasts, and live radio from around the world. All in one place. From what's happening now to what you want to hear next. Enjoy it all on TuneIn. Plus, you can listen to TuneIn on over 200 devices. At home, in the car, or on the go. Listen to everything and more on TuneIn.
1: You are watching India Today.
2: The faction war within the Punjab Congress, Channi, raised loud Channi Zindabad slogans, triggering an awkward moment for the state leadership. Senior leader Razia Sultan rebuked the party workers, and Punjab Congress chief Amarinder Singh Raja Waring stepped in with damage control, urging supporters to refrain from any kind of sloganeering. Channi has struck a conciliatory note as well, saying Congress must function like a bouquet, carry every leader along and avoid alienating their senior leaders. He added that the final decision rests with the party high command and that he would discuss the issue with Waring himself. But Punjab Chief Minister Bhagwant Mann has seized the opportunity to target the Congress, saying infighting continues unabated. Mocking the party, Mann said, "We sit on chairs, but the Congress throws them." Mann has also accused the Congress of neglecting Punjab and nurturing corruption and drug culture in the state.
3: ਮੈਂ ਪੰਜਾਬ ਪੁਲਿਸ ਨੂੰ ਵਧਾਈ ਦੇਣੀ ਚਾਹੁੰਦਾ, ਮੈਂ ਪ੍ਰਸ਼ਾਸਨ ਨੂੰ ਵਧਾਈ ਦੇਣੀ ਚਾਹੁੰਦਾ, ਬਹੁਤ ਸਾਰੇ ਡਿਪਟੀ ਕਮਿਸ਼ਨਰ ਅਤੇ ਬਹੁਤ ਸਾਰੇ ਐਸ ਐਸ ਪੀ ਇਸ ਵਕਤ ਔਨਲਾਈਨ ਸੁਣ ਰਹੇ ਨੇ, ਬੜੀ ਸਾਰਿਆਂ ਦੀ ਪ੍ਰਾਪਤੀ ਹੈ। 70,000 ਬੰਦਾ ਗ੍ਰਿਫਤਾਰ ਕੀਤਾ 500 ਦਿਨਾਂ 'ਚ, 70,000 ਬੰਦਾ ਨਸ਼ਾ ਤਸਕਰ ਜਿਹੜੇ ਸੀਗੇ। ਸੋ ਸਭ ਤੋਂ 13,000 ਪਿੰਡਾਂ 'ਚ 125,000 ਵਲੰਟੀਅਰ ਜਿਹੜੇ ਨੇ ਉਹ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਹੋਏ ਨੇ। ਇਹ ਹੋਰ ਕਿਸੇ ਪਾਰਟੀ ਤੋਂ ਨਹੀਂ ਹੋਣਾ ਸੀ, ਉਹ ਤਾਂ ਆਪਸ 'ਚ ਲੜਾਈਆਂ ਲੜੀ ਜਾਂਦੇ ਆ। ਤੁਸੀਂ ਦੇਖ ਲਿਆ ਹੋਣਾ ਕੱਲ੍ਹ ਕੀ ਹੋਇਆ ਉਹਨਾਂ ਦਾ, ਕਾਂਗਰਸੀਆਂ ਦਾ। ਆਪਾਂ ਕੁਰਸੀਆਂ 'ਤੇ ਬਹਿਨੇ ਹਾਂ, ਉਹਨਾਂ ਦੀਆਂ ਕੁਰਸੀਆਂ ਚੱਲੀਆਂ ਨੇ। ਉਹ ਤਾਂ ਕੁਰਸੀ, ਉਹ ਤਾਂ ਕਰੋੜਾ ਹੀ ਕੁਰਸੀ ਦਾ ਉਹਨਾਂ ਦਾ। ਉਹ ਤਾਂ ਉਹਨਾਂ ਨੂੰ ਕੋਈ ਪੰਜਾਬ ਪੰਜੂਬ ਨਾਲ ਫਿਕਰ ਨਹੀਂ। ਇਹੀ ਤਾਂ ਹੈਗੇ ਨੇ, ਅਕਾਲੀ ਦਲ ਨਸ਼ੇ ਲੈ ਕੇ ਆਇਆ, ਕਾਂਗਰਸ ਨੇ ਨਸ਼ੇ ਪ੍ਰਮੋਟ ਕੀਤੇ। ਕਾਂਗਰਸ ਕਰਪਸ਼ਨ ਲੈ ਕੇ ਆਈ, ਅਕਾਲੀ ਦਲ ਨੇ ਪ੍ਰਮੋਟ ਕੀਤੀ ਭ੍ਰਿਸ਼ਟਾਚਾਰ। ਇਹ ਤਾਂ ਆਪਸ 'ਚ ਮਿਲ ਕੇ ਚੱਲਦੇ ਆ।
4: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਲੇਕਿਨ ਫਿਰ ਵੀ ਮੈਂ ਅੱਜ ਆਪਣੇ ਪਿਆਰੇ ਵੀਰ ਮਦਨ ਲਾਲ ਜਲਾਲਪੁਰ ਜੀ ਦੇ ਘਰ ਆਇਆ, ਹੋਰ ਲੀਡਰ ਸਾਹਿਬਾਨ ਵੀ ਹੈ ਇੱਥੇ। ਸਾਡਾ ਸਿਰਫ ਇੰਨਾ ਮਕਸਦ ਹੈ ਕਿ ਕਾਂਗਰਸ ਦੀਆਂ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਉਹ ਸ਼ਾਂਤਮਈ ਢੰਗ ਦੇ ਨਾਲ ਹੋਵੇ। ਮੈਂ ਵਰਕਰਾਂ ਨੂੰ ਅਪੀਲ ਕਰਦਾ ਕਿ ਕਿਸੇ ਤਰ੍ਹਾਂ ਦੀ ਵੀ ਉੱਥੇ ਨਾਅਰੇਬਾਜ਼ੀ ਨਾ ਕਰੋ, ਇਹਨੂੰ ਸ਼ਾਂਤਮਈ ਢੰਗ ਦੇ ਨਾਲ ਕਰੋ ਕਿ ਕਾਂਗਰਸ ਇਕੱਠੀ ਰਹੇ ਅਤੇ ਏਕਤਾ ਰਹੇ। ਇਹ ਸਾਡਾ ਇੱਕ ਮਕਸਦ ਹੈ।
5: जानबूझकर पार्टी को खराब करते हैं, माहौल खराब करते हैं, उनको बाहर का रास्ता दिखाइए और उनको बताइए कि आप हमारी पार्टी को खराब नहीं कर सकते। हमने किसी का ध्यान नहीं, अपने आप पे नजर रखनी है और अपने वर्कर को मजबूत करना है। आने वाला वक्त हमारा है और सरकार भी हमारी बनेगी।
2: The Ram Mandir Charhawa Chori has triggered a fresh political face-off between the Congress and the BJP. Senior Congress MP Pramod Tiwari has now trained his guns on Prime Minister Narendra Modi over the controversy, with Pramod Tiwari now having made a controversial personal remark questioning who Prime Minister Modi's Sita was when he performed rituals during the Ram Mandir consecration. He also alleged that the temple was inaugurated before the completion for political gains, despite the Supreme Court's verdict that had already cleared the way for its construction. Now, the BJP has also hit back and has labelled Congress as anti-Ram and anti-Sanatan Dharma.

0: are watching India Today.
1: The faction war within the Punjab Congress is in full view ahead of the 2027 assembly elections. Supporters of former Punjab Chief Minister Charanjit Singh Channi raised loud Channi Zindabad slogans, triggering an awkward moment for the state leadership. Senior leader Razia Sultan rebuked the party workers, and Punjab Congress Chief Amarinder Singh Raja Waring stepped in with damage control, urging supporters to refrain from any kind of sloganeering. Channi has struck a conciliatory note as well, saying Congress must function like a bouquet, carry every leader along and avoid alienating their senior leaders. He added that the final decision rests with the party high command and that he would discuss the issue with Waring himself. But Punjab Chief Minister Bhagwant Mann has seized the opportunity to target the Congress, saying infighting continues unabated. Mocking the party, Mann said, "We sit on chairs, but the Congress throws them." Mann has also accused the Congress of neglecting Punjab and nurturing corruption and drug culture in the state.
2: ਮੈਂ ਪੰਜਾਬ ਪੁਲਿਸ ਨੂੰ ਵਧਾਈ ਦੇਣੀ ਚਾਹੁੰਦਾ, ਮੈਂ ਪ੍ਰਸ਼ਾਸਨ ਨੂੰ ਵਧਾਈ ਦੇਣੀ ਚਾਹੁੰਦਾ, ਬਹੁਤ ਸਾਰੇ ਡਿਪਟੀ ਕਮਿਸ਼ਨਰ ਅਤੇ ਬਹੁਤ ਸਾਰੇ ਐਸ ਐਸ ਪੀ ਇਸ ਵਕਤ ਔਨਲਾਈਨ ਸੁਣ ਰਹੇ ਨੇ, ਬੜੀ ਸਾਰਿਆਂ ਦੀ ਪ੍ਰਾਪਤੀ ਹੈ। 70,000 ਬੰਦਾ ਗ੍ਰਿਫਤਾਰ ਕੀਤਾ 500 ਦਿਨਾਂ 'ਚ, 70,000 ਬੰਦਾ ਨਸ਼ਾ ਤਸਕਰ ਜਿਹੜੇ ਸੀਗੇ। ਸੋ ਸਭ ਤੋਂ 13,000 ਪਿੰਡਾਂ 'ਚ 125,000 ਵਲੰਟੀਅਰ ਜਿਹੜੇ ਨੇ, ਉਹ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਹੋਏ ਨੇ। ਇਹ ਹੋਰ ਕਿਸੇ ਪਾਰਟੀ ਤੋਂ ਨਹੀਂ ਹੋਣਾ ਸੀ, ਉਹ ਤਾਂ ਆਪਸ 'ਚ ਲੜਾਈਆਂ ਲੜੀ ਜਾਂਦੇ ਆ, ਤੁਸੀਂ ਦੇਖ ਲਿਆ ਹੋਣਾ ਕੱਲ੍ਹ ਕੱਲ੍ਹ ਕੀ ਹੋਇਆ ਉਹਨਾਂ ਦਾ, ਕਾਂਗਰਸੀਆਂ ਦਾ। ਆਪਾਂ ਕੁਰਸੀਆਂ 'ਤੇ ਬਹਿਨੇ ਹਾਂ, ਉਹਨਾਂ ਦੀਆਂ ਕੁਰਸੀਆਂ ਚੱਲੀਆਂ ਨੇ। ਉਹ ਤਾਂ ਕੁਰਸੀ ਦਾ ਰੌਲਾ ਹੀ ਕੁਰਸੀ ਦਾ ਉਹਨਾਂ ਦਾ, ਉਹ ਤਾਂ ਉਹਨਾਂ ਨੂੰ ਕੋਈ ਪੰਜਾਬ ਪੰਜੂਬ ਨਾ ਫਿਕਰ ਨਹੀਂ। ਇਹੀ ਤਾਂ ਹੈਗੇ ਨੇ, ਅਕਾਲੀ ਦਲ ਨਸ਼ੇ ਲੈ ਕੇ ਆਇਆ, ਕਾਂਗਰਸ ਨੇ ਨਸ਼ੇ ਪ੍ਰਮੋਟ ਕੀਤੇ। ਕਾਂਗਰਸ ਕਰਪਸ਼ਨ ਲੈ ਕੇ ਆਈ, ਅਕਾਲੀ ਦਲ ਨੇ ਪ੍ਰਮੋਟ ਕੀਤੀ ਭ੍ਰਿਸ਼ਟਾਚਾਰ। ਇਹ ਤਾਂ ਆਪਸ 'ਚ ਮਿਲ ਕੇ ਚੱਲਦੇ ਆ,
3: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਲੇਕਿਨ ਫਿਰ ਵੀ ਮੈਂ ਅੱਜ ਆਪਣੇ ਪਿਆਰੇ ਵੀਰ ਮਦਨ ਲਾਲ ਜਲਾਲਪੁਰ ਜੀ ਦੇ ਘਰ ਆਇਆ, ਹੋਰ ਲੀਡਰ ਸਾਹਿਬਾਨ ਵੀ ਹੈ ਇੱਥੇ। ਸਾਡਾ ਸਿਰਫ ਇੰਨਾ ਮਕਸਦ ਹੈ ਕਿ ਕਾਂਗਰਸ ਦੀਆਂ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਉਹ ਸ਼ਾਂਤਮਈ ਢੰਗ ਦੇ ਨਾਲ ਹੋਵੇ। ਮੈਂ ਵਰਕਰਾਂ ਨੂੰ ਅਪੀਲ ਕਰਦਾ ਕਿ ਕਿਸੇ ਤਰ੍ਹਾਂ ਦੀ ਵੀ ਉੱਥੇ ਨਾਅਰੇਬਾਜ਼ੀ ਨਾ ਕਰੋ, ਇਹਨੂੰ ਸ਼ਾਂਤਮਈ ਢੰਗ ਦੇ ਨਾਲ ਕਰੋ ਕਿ ਕਾਂਗਰਸ ਇਕੱਠੀ ਰਹੇ ਅਤੇ ਏਕਤਾ ਰਹੇ। ਇਹ ਸਾਡਾ ਇੱਕ ਮਕਸਦ ਹੈ।
4: जो लोग जानबूझकर पार्टी को खराब करते हैं, माहौल खराब करते हैं, उनको बाहर का रास्ता दिखाइए और उनको बताइए कि आप हमारी पार्टी को खराब नहीं कर सकते। हमने किसी का ध्यान नहीं, अपने आप पे नजर रखनी है और अपने वर्कर को मजबूत करना है। आने वाला वक्त हमारा है और सरकार भी हमारी बनेगी।
1: The Ram Mandir Charhawa Chori has triggered a fresh political face-off between the Congress and the BJP. Senior Congress MP Pramod Tiwari has now trained his guns on Prime Minister Narendra Modi over the controversy, with Pramod Tiwari now having made a controversial personal remark questioning who Prime Minister Modi's Sita was when he performed rituals during the Ram Mandir consecration. He also alleged that the temple was inaugurated before the completion for political gains, despite the Supreme Court's verdict that had already cleared the way for its construction. Now the BJP has also hit back and has labelled Congress as anti-Ram and anti-Sanatan Dharma.
5: मंदिर बीजेपी ने नहीं बनवाया, ये मंदिर सुप्रीम कोर्ट के ऑर्डर से बना। मजबूरी हो गई, बनाना पड़ा। और जब बना तो पार्लियामेंट का चुनाव था, मोदी जी को चुनाव ज्यादा प्रिय था, मंदिर नहीं।

0: as well, saying Congress must function like a bouquet, carry every leader along and avoid alienating their senior leaders. He added that the final decision rests with the party high command and that he would discuss the issue with Waring himself. But Punjab Chief Minister Bhagwant Mann has seized the opportunity to target the Congress, saying infighting continues unabated. Mocking the party, Mann said, "We sit on chairs, but the Congress throws them." Mann has also accused the Congress of neglecting Punjab and nurturing corruption and drug culture in the state.
1: ਮੈਂ ਪੰਜਾਬ ਪੁਲਿਸ ਨੂੰ ਵਧਾਈ ਦੇਣੀ ਚਾਹੁੰਦਾ, ਮੈਂ ਪ੍ਰਸ਼ਾਸਨ ਨੂੰ ਵਧਾਈ ਦੇਣੀ ਚਾਹੁੰਦਾ, ਬਹੁਤ ਸਾਰੇ ਡਿਪਟੀ ਕਮਿਸ਼ਨਰ ਅਤੇ ਬਹੁਤ ਸਾਰੇ ਐਸ ਐਸ ਪੀ ਇਸ ਵਕਤ ਔਨਲਾਈਨ ਸੁਣ ਰਹੇ ਨੇ, ਬੜੀ ਸਾਰਿਆਂ ਦੀ ਪ੍ਰਾਪਤੀ ਹੈ। 70,000 ਬੰਦਾ ਗ੍ਰਿਫਤਾਰ ਕੀਤਾ 500 ਦਿਨਾਂ 'ਚ, 70,000 ਬੰਦਾ ਨਸ਼ਾ ਤਸਕਰ ਜਿਹੜੇ ਸੀਗੇ। ਸੋ ਸਭ ਤੋਂ 13,000 ਪਿੰਡਾਂ 'ਚ 125,000 ਵਲੰਟੀਅਰ ਜਿਹੜੇ ਨੇ ਉਹ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਹੋਏ ਨੇ। ਇਹ ਹੋਰ ਕਿਸੇ ਪਾਰਟੀ ਤੋਂ ਨਹੀਂ ਹੋਣਾ ਸੀ, ਉਹ ਤਾਂ ਆਪਸ 'ਚ ਲੜਾਈਆਂ ਲੜੀ ਜਾਂਦੇ ਆ। ਤੁਸੀਂ ਦੇਖ ਲਿਆ ਹੋਣਾ ਕੱਲ੍ਹ ਕੀ ਹੋਇਆ ਉਹਨਾਂ ਦਾ, ਕਾਂਗਰਸੀਆਂ ਦਾ। ਆਪਾਂ ਕੁਰਸੀਆਂ 'ਤੇ ਬਹਿਨੇ ਹਾਂ, ਉਹਨਾਂ ਦੀਆਂ ਕੁਰਸੀਆਂ ਚੱਲੀਆਂ ਨੇ। ਉਹ ਤਾਂ ਕੁਰਸੀ ਦਾ ਰੌਲਾ ਹੀ ਕੁਰਸੀ ਦਾ ਉਹਨਾਂ ਦਾ। ਉਹ ਤਾਂ ਉਹਨਾਂ ਨੂੰ ਕੋਈ ਪੰਜਾਬ ਪੰਜੂਬ ਨਾਲ ਫਿਕਰ ਨਹੀਂ। ਇਹੀ ਤਾਂ ਹੈਗੇ ਨੇ, ਅਕਾਲੀ ਦਲ ਨਸ਼ੇ ਲੈ ਕੇ ਆਇਆ, ਕਾਂਗਰਸ ਨੇ ਨਸ਼ੇ ਪ੍ਰਮੋਟ ਕੀਤੇ। ਕਾਂਗਰਸ ਕਰਪਸ਼ਨ ਲੈ ਕੇ ਆਈ, ਅਕਾਲੀ ਦਲ ਨੇ ਪ੍ਰਮੋਟ ਕੀਤੀ ਭ੍ਰਿਸ਼ਟਾਚਾਰ। ਇਹ ਤਾਂ ਆਪਸ 'ਚ ਮਿਲ ਕੇ ਚੱਲਦੇ ਆ।
2: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਲੇਕਿਨ ਫਿਰ ਵੀ ਮੈਂ ਅੱਜ ਆਪਣੇ ਪਿਆਰੇ ਵੀਰ ਮਦਨ ਲਾਲ ਜਲਾਲਪੁਰ ਜੀ ਦੇ ਘਰ ਆਇਆ, ਹੋਰ ਲੀਡਰ ਸਾਹਿਬਾਨ ਵੀ ਹੈ ਇੱਥੇ। ਸਾਡਾ ਸਿਰਫ ਇੰਨਾ ਮਕਸਦ ਹੈ ਕਿ ਕਾਂਗਰਸ ਦੀਆਂ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਉਹ ਸ਼ਾਂਤਮਈ ਢੰਗ ਦੇ ਨਾਲ ਹੋਵੇ। ਮੈਂ ਵਰਕਰਾਂ ਨੂੰ ਅਪੀਲ ਕਰਦਾ ਕਿ ਕਿਸੇ ਤਰ੍ਹਾਂ ਦੀ ਵੀ ਉੱਥੇ ਨਾਅਰੇਬਾਜ਼ੀ ਨਾ ਕਰੋ, ਇਹਨੂੰ ਸ਼ਾਂਤਮਈ ਢੰਗ ਦੇ ਨਾਲ ਕਰੋ ਕਿ ਕਾਂਗਰਸ ਇਕੱਠੀ ਰਹੇ ਅਤੇ ਏਕਤਾ ਰਹੇ। ਇਹ ਸਾਡਾ ਇੱਕ ਮਕਸਦ ਹੈ।
3: जानबूझकर पार्टी को खराब करते हैं, माहौल खराब करते हैं, उनको बाहर का रास्ता दिखाइए और उनको बताइए कि आप हमारी पार्टी को खराब नहीं कर सकते। हमने किसी का ध्यान नहीं, अपने आप पे नजर रखनी है और अपने वर्कर को मजबूत करना है। आने वाला वक्त हमारा है और सरकार भी हमारी बनेगी।
0: The Ram Mandir Charhawa Chori has triggered a fresh political face-off between the Congress and the BJP. Senior Congress MP Pramod Tiwari has now trained his guns on Prime Minister Narendra Modi over the controversy, with Pramod Tiwari now having made a controversial personal remark questioning who Prime Minister Modi's Sita was when he performed rituals during the Ram Mandir consecration. He also alleged that the temple was inaugurated before the completion for political gains, despite the Supreme Court's verdict that had already cleared the way for its construction. Now, the BJP has also hit back and has labelled Congress as anti-Ram and anti-Sanatan Dharm.
4: Mandir BJP ne nahi banwaya. Ye mandir Supreme Court ke order se bana. Majboori ho gayi. Banana pada. और जब बना तो पार्लियामेंट का चुनाव था, मोदी जी को चुनाव ज्यादा प्रिय था मंदिर नहीं, तो उन्होंने अधूरे मंदिर का निर्माण करा दिया, अशुभ किया। अब कई अशुभ है, मंडप नहीं बना था, झंडा नहीं खींचा था। भगवान राम ने भी जब यज्ञ किया था अश्वमेध का, तो सीता जी की मूर्ति पत्थर की बनवा के बगल में रख के तब युद्ध किया था। अब मैं तो ढूंढता रहा, जब मोदी जी मंदिर का पूजन कर रहे थे, हमको तो सीता मैया दिखाई नहीं पड़ी कहीं वहां। अब उस समय राम की सीता कौन था और मोदी जी की सीता कौन है, इसका फैसला खुद मोदी जी कर लें।
5: प्रमोद तिवारी राहुल गांधी के इशारे पर प्रभु राम को ला

0: saying infighting continues unabated. Mocking the party, Mann said, "We sit on chairs, but the Congress throws them." Mann has also accused the Congress of neglecting Punjab and nurturing corruption and drug culture in the state.
1: ਮੈਂ ਪੰਜਾਬ ਪੁਲਿਸ ਨੂੰ ਵਧਾਈ ਦੇਣੀ ਚਾਹੁੰਦਾ, ਮੈਂ ਪ੍ਰਸ਼ਾਸਨ ਨੂੰ ਵਧਾਈ ਦੇਣੀ ਚਾਹੁੰਦਾ, ਬਹੁਤ ਸਾਰੇ ਡਿਪਟੀ ਕਮਿਸ਼ਨਰ ਤੇ ਬਹੁਤ ਸਾਰੇ ਐਸਐਸਪੀ ਇਸ ਵਕਤ ਆਨਲਾਈਨ ਸੁਣ ਰਹੇ ਨੇ, ਬੜੀ ਸਾਰਿਆਂ ਦੀ ਪ੍ਰਾਪਤੀ ਹੈ। 70,000 ਬੰਦਾ ਗ੍ਰਿਫਤਾਰ ਕੀਤਾ 500 ਦਿਨਾਂ 'ਚ, 70,000 ਬੰਦਾ ਨਸ਼ਾ ਤਸਕਰ ਜਿਹੜੇ ਸੀਗੇ। ਸੋ ਸਭ ਤੋਂ 13,000 ਪਿੰਡਾਂ 'ਚ 1,25,000 ਵਲੰਟੀਅਰ ਜਿਹੜੇ ਨੇ ਉਹ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਹੋਏ ਨੇ। ਇਹ ਹੋਰ ਕਿਸੇ ਪਾਰਟੀ ਤੋਂ ਨਹੀਂ ਹੋਣਾ ਸੀ, ਉਹ ਤਾਂ ਆਪਸ 'ਚ ਲੜਾਈਆਂ ਲੜੀ ਜਾਂਦੇ ਆ। ਤੁਸੀਂ ਦੇਖ ਲਿਆ ਹੋਣਾ ਕੱਲ ਕੀ ਹੋਇਆ ਉਹਨਾਂ ਦਾ, ਕਾਂਗਰਸੀਆਂ ਦਾ। ਆਪਾਂ ਕੁਰਸੀਆਂ 'ਤੇ ਬਹਿਨੇ ਹਾਂ, ਉਹਨਾਂ ਦੀਆਂ ਕੁਰਸੀਆਂ ਚੱਲੀਆਂ ਨੇ। ਉਹ ਤਾਂ ਕੁਰਸੀ ਦਾ ਰੌਲਾ ਹੀ ਕੁਰਸੀ ਦਾ ਉਹਨਾਂ ਦਾ। ਉਹ ਤਾਂ ਉਹਨਾਂ ਨੂੰ ਕੋਈ ਪੰਜਾਬ ਪੰਜੂਬ ਨਾਲ ਫਿਕਰ ਨਹੀਂ। ਇਹੀ ਤਾਂ ਹੈਗੇ ਨੇ, ਅਕਾਲੀ ਦਲ ਨਸ਼ੇ ਲੈ ਕੇ ਆਇਆ, ਕਾਂਗਰਸ ਨੇ ਨਸ਼ੇ ਪ੍ਰਮੋਟ ਕੀਤੇ। ਕਾਂਗਰਸ ਕਰਪਸ਼ਨ ਲੈ ਕੇ ਆਈ, ਅਕਾਲੀ ਦਲ ਨੇ ਪ੍ਰਮੋਟ ਕੀਤੀ ਭ੍ਰਿਸ਼ਟਾਚਾਰ। ਇਹ ਤਾਂ ਆਪਸ 'ਚ ਮਿਲ ਕੇ ਚੱਲਦੇ ਆ।
2: ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਲੇਕਿਨ ਫਿਰ ਵੀ ਮੈਂ ਅੱਜ ਆਪਣੇ ਪਿਆਰੇ ਵੀਰ ਮਦਨ ਲਾਲ ਜਲਾਲਪੁਰ ਜੀ ਦੇ ਘਰ ਆਇਆ, ਹੋਰ ਲੀਡਰ ਸਾਹਿਬਾਨ ਵੀ ਹੈ ਇੱਥੇ। ਸਾਡਾ ਸਿਰਫ ਇੰਨਾ ਮਕਸਦ ਹੈ ਕਿ ਕਾਂਗਰਸ ਦੀਆਂ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਉਹ ਸ਼ਾਂਤਮਈ ਢੰਗ ਦੇ ਨਾਲ ਹੋਵੇ। ਮੈਂ ਵਰਕਰਾਂ ਨੂੰ ਅਪੀਲ ਕਰਦਾ ਕਿ ਕਿਸੇ ਤਰ੍ਹਾਂ ਦੀ ਵੀ ਉੱਥੇ ਨਾਅਰੇਬਾਜ਼ੀ ਨਾ ਕਰੋ, ਇਹਨੂੰ ਸ਼ਾਂਤਮਈ ਢੰਗ ਦੇ ਨਾਲ ਕਰੋ ਅਤੇ ਕਾਂਗਰਸ ਇਕੱਠੀ ਰਹੇ ਅਤੇ ਏਕਤਾ ਰਹੇ, ਇਹ ਸਾਡਾ ਇੱਕ ਮਕਸਦ ਹੈ।
3: ਸਾਡੇ ਵਰਗਾ ਜੱਫੀ ਪਾਉਂਦਾ ਕਹਿੰਦੀ ਤੁਹਾਡਾ ਹੁੰਦਾ, ਇਹ ਐਵੇਂ ਹੀ ਹੈ। ਐਵੇਂ ਕਿਵੇਂ ਹੋ ਸਕਦਾ ਕੋਈ ਕੈਪਟਨ ਬਣਾਓ ਕੈਨੇਡਾ, ਸਾਡੇ ਵਰਗਾ ਜੱਫੀ ਪਾਉਂਦਾ ਕਹਿੰਦੀ ਤੁਹਾਡਾ ਹੁੰਦਾ, ਇਹ ਐਵੇਂ ਹੀ ਹੈ। ਐਵੇਂ ਕਿਵੇਂ ਹੋ ਸਕਦਾ ਕੋਈ
4: ਜਾਨ ਬੁਝ ਕਰ ਪਾਰਟੀ ਕੋ ਖਰਾਬ ਕਰਤੇ ਹੈ, ਮਾਹੌਲ ਖਰਾਬ ਕਰਤੇ ਹੈ, ਉਨਕੋ ਬਾਹਰ ਕਾ ਰਾਸਤਾ ਦਿਖਾਈਏ ਔਰ ਉਨਕੋ ਬਤਾਈਏ ਕਿ ਆਪ ਹਮਾਰੀ ਪਾਰਟੀ ਕੋ ਖਰਾਬ ਨਹੀਂ ਕਰ ਸਕਤੇ, ਹਮਨੇ ਕਿਸੀ ਕਾ ਧਿਆਨ ਨਹੀਂ, ਆਪਣੇ ਆਪ ਪੇ ਨਜ਼ਰ ਰੱਖਣੀ ਹੈ ਔਰ ਆਪਣੇ ਵਰਕਰ ਕੋ ਮਜ਼ਬੂਤ ਕਰਨਾ ਹੈ। ਆਨੇ ਵਾਲਾ ਵਕਤ ਹਮਾਰਾ ਹੈ ਔਰ ਸਰਕਾਰ ਵੀ ਹਮਾਰੀ ਬਨੇਗੀ।
0: The Ram Mandir Charhawa Chori has triggered a fresh political face-off between the Congress and the BJP. Senior Congress MP Pramod Tiwari has now trained his guns on Prime Minister Narendra Modi over the controversy, with Pramod Tiwari now having made a controversial personal remark questioning who Prime Minister Modi's Sita was when he performed rituals during the Ram Mandir consecration. He also alleged that the temple was inaugurated before the completion for political gains, despite the Supreme Court's verdict that had already cleared the way for its construction. Now, the BJP has also hit back and has labelled Congress as anti-Ram and anti-Sanatan Dharm.
5: Mandir BJP ne nahi banwaya. Ye mandir Supreme Court ke order se bana. Majboori ho gayi. Banana pada. और जब बना तो पार्लियामेंट का चुनाव था, मोदी जी को चुनाव ज्यादा प्रिय था मंदिर नहीं, तो उन्होंने अधूरे मंदिर का निर्माण करा दिया, अशुभ किया। अब कई अशुभ है, मंडप नहीं बना था, झंडा नहीं खींचा था। भगवान राम ने भी जब यज्ञ किया था अश्वमेध का, तो सीता जी की मूर्ति पत्थर की बनवा के बगल में रख के तब युद्ध किया था। अब मैं तो ढूंढता रहा, जब मोदी जी मंदिर का पूजन कर रहे थे, हमको तो सीता मैया दिखाई नहीं पड़ी कहीं वहां। अब उस समय राम की सीता कौन था और मोदी जी की सीता कौन है, इसका फैसला खुद मोदी जी कर लें।
6: प्रमोद तिवारी राहुल गांधी के इशारे पर प्रभु राम को लांछित करना चाहते हैं, हिंदू धर्म की आस्था पर चोट पहुंचाना चाहते हैं। अभी संसद के परिसर में जिस तरीके से भगवा पर हमला हुआ है, ये सबने देखा है, तो प्रमोद तिवारी और कांग्रेस ये जान ले कि भगवा पर हमला, प्रभु राम पर हमला निश्चित रूप से उत्तर प्रदेश और देश की जनता